0: podcast.org.nz. Your platform for community connection, from podcasts to radio shows. We give you Auckland and worldwide access to create shows that connect you with your community. With brand new studios and expert support, we make it easy for you to create meaningful, professional broadcasts. Share your culture, tell your story, or spark conversation. Your voice matters. 104.6 Planet FM.
1: ਆਓ ਸਾਰੇ ਇਕੱਠੇ ਹੋ ਕੇ ਸਾਂਝ ਦਿਲਾਂ ਦੀ ਪਾਈਏ, ਦਿਲਾਂ ਦੇ ਵਿੱਚ ਪਈਆਂ ਦੂਰੀਆਂ ਨੇੜੇ ਹੋ ਮਿਟਾਈਏ। ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਸਾਂਝ ਦਿਲਾਂ ਦੀ ਹਰੇਕ ਫਰਾਈਡੇ 11:35 ਤੋਂ ਲੈ ਕੇ 1:30 ਤੱਕ ਹਰਪਾਲ ਸਿੰਘ ਪਾਲ ਦੇ ਨਾਲ 104.6 ਪਲੈਨਟ FM ਦੇ ਉੱਤੇ। ਸੁਣਨਾ ਨਹੀਂ ਭੁੱਲਣਾ ਸਾਂਝ ਦਿਲਾਂ ਦੀ।
2: The West Coast.
3: It has beautiful scenery. The harbour is absolutely amazing.
4: Good weather, good people, and I like it.
5: My favourite thing about Auckland is the amazing views that I get when different parts of the city.
6: Planet.
7: Bring it on.
0: Loving Auckland. Our diverse city. Planetaudio.org.nz.
8: Sushika Dunbar. The Konkani radio station of Auckland on 104.6 Planet FM.
9: Join the good guy

ਦਾ ਪੰਜਾਬ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਨੱਚਦਾ ਪੰਜਾਬ ਪ੍ਰੋਗਰਾਮ ਨੱਚਦਾ ਪੰਜਾਬ 104.6 ਪਲੈਨਟ FM ਤੇ www.planetaudio.org.nz/ਨੱਚਦਾ